0: ਜੀ ਤਾਂ ਹਾਂ, ਇਹ ਸੁਨੀਲ ਰਾਣਾ ਦੇ ਆਵਾਜ਼ 'ਚ ਬੜਾ ਪਿਆਰਾ ਦੇ ਮਿੱਠਾ ਦੇ ਲੋਕ ਗੀਤ ਸੁਣਿਆ। ਕਹਿੰਦੇ
1: ਜੀ
0: ਆਸਾ ਹੈ ਕਿ ਸਿੰਝਾ ਦੀ ਵੇਲਾ ਸਾਰੇ ਆਨੰਦ ਜਿਹੜਾ ਸੀ ਲਿਆ ਹੋਣਾ ਸਾਰੇ, ਹੈ ਨਾ?
1: ਬਿਲਕੁਲ ਜੀ ਬਿਲਕੁਲ। ਔਰ ਲੋਕ ਗੀਤ ਜਿਹੜੇ ਨੇ ਸਹਿਤਾ ਬੋਲਦੇ ਨਾ ਕਿ ਜਿਤਨੇ ਮਰਜ਼ੀ ਪੁਰਾਣੇ ਹੋਈ ਜਾਣ, ਜਲੂ ਸੁਣਾ ਤਾਲੂ ਤਿਨਾ ਸੁਣੀ ਕਰੀ ਬੜਾ ਅੱਛਾ ਲੱਗਦਾ ਹੈ। ਔਰ ਹਾਂ, ਤਿਨਾ ਕਨੇ ਜ਼ਰੂਰ ਹਲਕਾ ਫੁਲਕਾ ਗੁਣਗੁਣਾਈ ਵੀ ਲੈਂਦੇ ਨੇ ਔਰ ਬੋਲਦੇ ਨੇ ਆਪਣੀ ਪਰੰਪਰਾ ਔਰ ਆਪਣੀ ਸੰਸਕ੍ਰਿਤੀ ਕਨੇ ਜੁੜੀ ਕਰੀ ਵੀ ਰਹਿੰਦੇ ਨੇ। ਹਾਂ
0: ਬਿਲਕੁਲ ਕੇਸ਼ਵਰ ਜੀ, ਦੇਖਾ ਅੱਜ ਕੱਲ੍ਹ ਕੰਮਕਾਰ ਵੀ ਜਿਹੜੇ ਸੀ ਕਾਫੀ ਚੱਲੇ ਉਸ ਖੇਤਰਾਂ ਵਿੱਚ, ਔਰ ਕੰਨਿਆ ਕੰਨਿਆ ਸਿੰਝ ਦੀ ਵੇਲੇ ਸੀ ਉਹਦੇ ਲੋਕ ਗੀਤ ਸਨ ਜੋ

0: ਗੀਤ ਜਿਹੜਾ ਸੀ ਸੁਣਿਆ, ਔਰ
1: ਜੀ
0: ਇਸ ਤੋਂ ਬਾਅਦ ਹਾਂ ਫਿਰ ਤੇ ਜਿਹੜਾ ਸੀ ਜਾਣਕਾਰੀ ਦੀ ਤਰਫ ਚੱਲਣਾ, ਔਰ
1: ਬਿਲਕੁਲ
0: ਜਾਣਕਾਰੀ ਵਿੱਚ ਅੱਜ ਹਾਂ ਭੇਂਟ ਵਾਰਤਾ ਲੈ ਕੇ ਆਏ ਹਨ ਡਾਕਟਰ ਅਰੁਣ ਕੁਮਾਰ ਸੂਦ ਹੋਰਾਂ ਦੀ, ਜਿਹਨਾਂ ਕੀ ਗੱਲਬਾਤ ਕਰਿਆ ਕਰਦੇ ਕਿ ਹਾਂ ਆਪਣੇ
1: ਖੁੰਭ ਦੀ
0: ਖੁੰਭ ਦੇ
1: ਖੇਤੀ
0: ਉਤਪਾਦਨ ਜਿਹੜੇ ਸੀ
1: ਜੀ
0: ਕਿਸ ਤਰ੍ਹਾਂ ਕਰਨਾ ਹੈ, ਔਰ ਇਸ ਤੇ ਕੀਆਂ ਜਿਹੜਾ ਸੀ ਆਰਥਿਕ ਲਾਭ ਲੈਣਾ ਹੈ,
1: ਲੈਣਾ ਜੀ ਜੀ
0: ਆਓ
1: ਬਿਲਕੁਲ
0: ਸੁਣਦੇ ਨੇ ਭੇਂਟ ਵਾਰਤਾ।
1: ਜੀ
2: ਕਿਸਾਨ ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਨੇ ਕਿ ਟਿਆਲੇ ਦੇ ਮਾਧਿਅਮ ਕਹਿੰਦੇ ਅਸਾਂ ਤੁਹਾਨੂੰ ਤੱਕ ਢੇਰ ਸਾਰੀ ਜਾਣਕਾਰੀਆਂ ਕਹਿੰਦੇ ਵੀ ਪਹੁੰਚਾਉਂਦੇ ਰਹਿੰਦੇ ਨੇ, ਚਾਹੇ ਸੇ ਜਾਣਕਾਰੀ ਡਾਕਟਰਾਂ ਦੀ ਹੋਏ, ਵਿਗਿਆਨਿਕਾਂ ਦੀ ਹੋਏ, ਜਾਂ ਫਿਰ ਅਸਾਂ ਦੇ ਉੱਨਤ ਕਿਸਾਨ ਭਾਈ ਦੀ ਹੋਏ। ਤਾਂ ਅੱਜ ਇਸੇ ਕੜੀ ਵਿੱਚ ਗੱਲਬਾਤ ਕਰਨੀ ਹੈ ਵਿਗਿਆਨਿਕ ਵਿਧੀ ਦੁਆਰਾ ਮਸ਼ਰੂਮ ਉਤਪਾਦਨ। ਇਸ ਸੰਬੰਧ ਚ ਇਸ ਵੇਲੇ ਸਾਡੇ ਟਿਆਲੇ ਪਰ ਮੌਜੂਦ ਹਨ ਡਾਕਟਰ ਅਰੁਣ ਕੁਮਾਰ ਸੂਦ, ਪ੍ਰਧਾਨ ਪ੍ਰਸਾਰ ਵਿਸ਼ੇਸ਼ਜ್ਞ ਏਵਮ ਕਾਰਯਕ੍ਰਮ ਨਿਦੇਸ਼ਕ ਮਸ਼ਰੂਮ, ਚੌਧਰੀ ਸਰਵਣ ਕੁਮਾਰ, ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਾ ਪਾਲਮਪੁਰ ਦੇ। ਤਾਂ ਸਾਰੇ ਦੇ ਪਹਿਲੇ ਡਾਕਟਰ ਸਾਹਿਬ, ਤੁਸਾਂ ਦਾ ਟਿਆਲੇ ਪਰ ਬਹੁਤ ਬਹੁਤ ਸਵਾਗਤ ਹੈ। ਡਾਕਟਰ ਸਾਹਿਬ, ਜਿਵੇਂ ਕਿ ਅਸਾਂ ਦਾ ਕਿਸਾਨ ਸਾਥੀ ਆਪਣੀ ਖੇਤੀਬਾੜੀ ਦੇ ਕੰਮਕਾਜ ਦੇ ਇਲਾਵਾ ਕਈ ਤਰ੍ਹਾਂ ਦੇ ਵਿਵਸਾਇ ਜੋ ਕਰਦਾ ਹੈ, ਜਿਸ ਚ ਖੁੰਭ ਉਤਪਾਦਨ ਵੀ ਸ਼ਾਮਿਲ ਹੈ, ਅਗਰ ਅਸਾਂ ਦਾ ਕਿਸਾਨ ਸਾਥੀ ਖੁੰਭ ਉਤਪਾਦਨ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਸ਼ੁਰੂ ਚ ਕਿਹਨਾਂ ਕਿਹਨਾਂ ਜਿਹੜੀ ਗੱਲਾਂ ਬਾਤਾਂ ਕਹਿਣ ਸੇ ਧਿਆਨ ਚ ਰੱਖਣਾ ਚਾਹੀਦੀਆਂ ਹਨ? ਜੀ
3: ਨਮਸਕਾਰ, ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਗਰ ਕੋਈ ਖੁੰਭ ਦੀ ਖੇਤੀ ਕਰਨਾ ਚਾਹੁੰਦਾ ਤੇ ਸੀ ਉਹ ਟ੍ਰੇਨਿੰਗ ਲੈਣਾ ਬੜਾ ਜ਼ਰੂਰੀ ਹੈ, ਪ੍ਰਸ਼ਿਕਸ਼ਣ ਲੈਣਾ ਬੜਾ ਜ਼ਰੂਰੀ ਹੈ
2: ਜੀ।
3: ਕਨੇ ਇਹ ਪ੍ਰਸ਼ਿਕਸ਼ਣ ਜਿਹੜੇ ਨਾ ਅਹਾਂ ਦੇ ਹਿਮਾਚਲ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਕ੍ਰਿਸ਼ੀ ਵਿਸ਼ਵਵਿਦਿਆਲਾ ਨੇ ਖੋਲਿਓ, ਹਰੇਕ ਜ਼ਿਲ੍ਹੇ ਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਤਾਂ ਇੱਥੋਂ ਜਾਂਦੀ ਜਾਂ ਹਮਾਰਾ ਪ੍ਰਸਾਰ ਸਿੱਖਿਆ ਨਿਦੇਸ਼ਾਲੇ ਪਾਲਮਪੁਰ ਹੈ ਤੇ ਇੱਥੋਂ ਟ੍ਰੇਨਿੰਗ ਹੋ ਜਾਂਦੀ। ਹਾਰਟੀਕਲਚਰ ਡਿਪਾਰਟਮੈਂਟ ਐਸ ਹੈ, ਮਸ਼ਰੂਮ ਦਾ ਯੂਨਿਟ ਹੈ ਪਾਲਮਪੁਰ, ਉੱਥੋਂ ਦੀ ਟ੍ਰੇਨਿੰਗ ਕਰਵਾਈ ਜਾਂਦਾ। ਕਨੇ ਇੱਕ ਹੈ ਪ੍ਰਸਾਰ ਸਿੱਖਿਆ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੋਲਨ ਚੰਬਾਘਾਟ ਸਥਿਤ ਹੈ, ਤਿੱਥੋਂ ਵੀ ਇਹਦੀ ਖੁੰਭਾਂ ਦੀ ਪ੍ਰਸ਼ਿਕਸ਼ਣ ਜੇ ਟ੍ਰੇਨਿੰਗ ਕਰਨਾ ਚਾਹੇ ਸੈ ਲੈ ਸਕਦਾ।
2: ਜੀ ਡਾਕਟਰ ਸਾਹਿਬ, ਅਗਰ ਜੀਆਂ ਅਸਾਂ ਦਾ ਜਿਹੜਾ ਕਿਸਾਨ ਸਾਥੀ ਹੈ ਜਾਂ ਫਿਰ ਬੇਰੋਜ਼ਗਾਰ ਯੁਵਾ ਸਾਥੀ ਹੈ, ਖੁੰਭ ਦੀ ਖੇਤੀ ਕਰਨਾ ਚਾਹੁੰਦਾ ਹੈ, ਵਿਭਾਗ ਦੀ ਤਰਫ ਅਜੇ ਵੀ ਕੋਈ ਮਦਦ ਵਗੈਰਾ ਦਿੱਤੀ ਜਾਂਦੀ ਹੈ?
3: ਚਲੋ ਤੁਹਾਡੀ ਟ੍ਰੇਨਿੰਗ ਹੋ ਜਾਣੀ, ਤੁਸੀਂ ਸਰਟੀਫਿਕੇਟ ਮਿਲਣਾ, ਫਿਰ ਜਿਹੜਾ ਬਾਗਵਾਨੀ ਵਿਭਾਗ ਹੈ ਇਸ ਵਾਸਤੇ ਤੁਸੀਂ ਉਹ ਕਮਰੇ ਬਣਾਉਣ ਵਾਸਤੇ ਵੀ ਪੈਸਾ ਉਪਲਬਧ ਕਰਾਉਂਦਾ, ਜੇ ਤੁਸੀਂ ਖਾਦ ਮਸ਼ਰੂਮ ਦੀ ਲੈਣੀ ਇਸ ਵਾਸਤੇ ਵੀ ਤੁਸੀਂ ਕੁਛ ਨਾ ਕੁਛ ਜਿਹੜਾ ਸੈ ਪ੍ਰੋਵੀਜ਼ਨ ਅਨੁਦਾਨ ਜਿਹੜਾ ਸੈ ਮਿਲਦਾ।
2: ਸ਼ੁਰੂ ਚ ਮਤਲਬ ਸਿਖਲਾਈ ਲੈਣਾ ਬੜੀ ਜ਼ਰੂਰੀ ਹੈ
3: ਜੀ,
2: ਕਿਉਂਕਿ ਕੋਈ ਵੀ ਅਗਰ ਨਵਾਂ ਕੰਮ ਕਰਦੇ ਤਾਂ ਸਿਖਲਾਈ ਲੈ ਕੇ ਕਰਾਂਗੇ ਤਾਂ ਫਿਰ ਇਸੇ ਕੰਮ ਸਾਨੂੰ ਥੋੜਾ ਆਸਾਨੀ ਨਾਲ ਹੋ ਜਾਣਾ। ਜਲ ਅਸਾਂ ਦਾ ਜਿਹੜਾ ਯੁਵਾ ਬੇਰੋਜ਼ਗਾਰ ਸਾਥੀ ਆ ਫਿਰ ਕਿਸਾਨ ਭਾਈ ਮਤਲਬ ਸਿਖਲਾਈ ਲੈਣਾ ਚਾਹੁੰਦਾ ਹੈ, ਤਾਂ ਸ਼ੁਰੂ ਚ ਕਿਆ ਇਹਦੇ ਬਾਰੇ ਚ ਕੋਈ ਪ੍ਰਾਰਥਨਾ ਪੱਤਰ ਦੇਣਾ ਪਾਉਂਦਾ ਜਾਂ ਫਿਰ ਕਿਆ ਪ੍ਰਕਿਰਿਆ ਰਹਿੰਦੀ ਹੈ?
3: ਪ੍ਰਾਰਥਨਾ ਪੱਤਰ ਜਿਹੜੇ ਨਾ ਸਹਿ ਜਿਹੜਾ ਬਾਗਵਾਨੀ ਵਿਭਾਗ ਹੈ ਇਸ ਚੋ ਦੇਈ ਦਿਆ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਇੱਥੋਂ ਦੇਈ ਦਿਆ, ਫਿਰ ਇਹ ਗਰੁੱਪ ਬਣਾਈ ਕੇ ਜਿਹੜੇ ਨਾ ਸਹਿ ਹਾਲਾ ਭਿਜਵਾਈ ਦੇ ਜਾਂ ਬਾਗਵਾਨੀ ਵਿਭਾਗ ਜੋ ਭਿਜਵਾਈ ਦੇ ਪਾਲਮਪੁਰ, ਸਹਿ ਫਿਰ ਟ੍ਰੇਨਿੰਗਾਂ ਜਿਹੜੀਆਂ ਕਰਵਾਉਂਦੇ ਰਹਿੰਦੇ।
2: ਇਹ ਟ੍ਰੇਨਿੰਗ ਕਿਤਨੇ ਕਿਤਨੇ ਦਿਨ ਦੀ ਹੋਣੀ ਆ ਔਰ ਕਿਆ ਇਹਦੀ ਜਿਹੜੀ ਪ੍ਰਕਿਰਿਆ ਰਹਿਣੀ ਹੈ?
3: 5 ਤੋਂ 6 ਦਿਨ ਤੱਕ ਟ੍ਰੇਨਿੰਗ ਹੁੰਦੀ, ਇਸ ਚ ਤੁਸੀਂ ਸਾਰਾ ਮਸ਼ਰੂਮ ਦੇ ਬਾਰੇ ਚ ਜਾਣਕਾਰੀ ਦਿੰਦੇ, ਤਾਂ ਜਿਵੇਂ ਹੁਣ ਮਸ਼ਰੂਮ ਹੀ ਹੈ ਨਾ, ਇਹ ਵੀ ਬੜੀਆਂ ਕਿਸਮਾਂ ਦੇ ਹੁੰਦੇ, ਜਿਵੇਂ ਤੁਸੀਂ ਦੱਸਦਾ ਸਫੇਦ ਖੁੰਭ ਹੁੰਦੇ, ਫਿਰ ਇੱਕ ਡਿੰਗਰੀ ਹੁੰਦੀ, ਇੱਕ ਮਿਲਕੀ ਮਸ਼ਰੂਮ ਹੁੰਦੀ, ਇੱਕ ਦਾਨਾ ਪਰ ਲੱਗਦੇ ਮਸ਼ਰੂਮ ਹੁੰਦੇ, ਇੱਕ ਨਵੇਂ ਸ਼ਿਟਾਕੇ ਹੈ ਨਾ, ਫਿਰ ਇੱਕ ਹੋਰ ਹੈ ਰਿਸ਼ੀ ਮਸ਼ਰੂਮ ਹੈ, ਬਾਕੀ ਤੁਸੀਂ ਗੁੱਛੀਆ ਨਾਂ ਤਾਂ ਸੁਣੇ ਹੋਣਾ। ਤਾਂ ਇਸ ਟਾਈਪ ਦੇ ਬੜੇ ਭਾਰੀ ਮਸ਼ਰੂਮ ਹਨ, ਪਰ ਹਾਂ ਜਿਹੜੇ ਮੇਨ ਕਰੀ ਸਕਦੇ ਸਹਿ ਨਾ ਵਾਈਟ ਬਟਨ ਮਸ਼ਰੂਮ, ਜਿਹੜੀ ਸਫੇਦ ਖੁੰਭ ਹੈ, ਖੁੰਭੀ ਹੈ ਕਹਿੰਦੇ ਡਿੰਗਰੀ, ਇਹਦੀ ਖੇਤੀ ਜਿਹੜੀ ਹੈ ਸਾਂ ਉਹਦੀ ਪ੍ਰੋਪਰ ਟ੍ਰੇਨਿੰਗ ਦਿੰਦੇ। ਕਨੇ ਜਿਹੜਾ ਵਾਈਟ ਬਟਨ ਮਸ਼ਰੂਮ ਹੈ ਇਹ ਵੀ 2 ਤਰੀਕੇ ਨੇ ਬਣਦੀ, ਇਹਦੀ ਖਾਦ ਜਿਹੜੀ ਹੈ 2 ਤਰੀਕੇ ਨੇ ਬਣਦੀ, ਇੱਕ ਲਘੂ ਵਿਧੀ ਹੁੰਦੀ, ਕਨੇ ਇੱਕ ਲੰਬੀ ਵਿਧੀ ਹੁੰਦੀ, ਇੱਕ ਡਿੰਗਰੀ ਹੁੰਦੀ। ਜਿਹੜੀ ਡਿੰਗਰੀ ਐਸੇ ਤਾਂ ਖੈਰ ਬੜੀ ਆਸਾਨ ਹੈ ਲਗਾਉਣਾ।
2: ਜੀ ਜੀ, ਅੱਛਾ, ਇਸ ਦੇ ਇਲਾਵਾ ਜਿਵੇਂ ਆਹਾਂ ਖਾਦ ਦੀ ਵੀ ਗੱਲ ਕੀਤੀ ਹੈ, ਤਾਂ ਇਹ ਖਾਦ ਕਿੱਥੋਂ ਜਾਈ ਕੇ ਮਿਲਦੀ ਹੈ ਜਾਂ ਫਿਰ ਕਿਸਾਨ ਭਾਈ ਕੇ ਵੀ ਆਪੂ ਵੀ ਬਣਾਈ ਸਕਦਾ ਐਸਾ ਖਾਦ? ਜੋ
3: ਜਦ ਤੁਸੀਂ ਜਿਹੜੀ ਹਾਂ ਟ੍ਰੇਨਿੰਗ ਦੇਣੀ ਨਾ, ਇਸ ਚਾਹੇ ਤੁਹਾਨੂੰ 2 ਕਿਸਮਾਂ ਦੀਆਂ ਖਾਦਾਂ ਬਣਾਉਣਾ ਦੱਸਣੀਆਂ, ਲੰਬੀ ਵਿਧੀ ਨੇ ਵੀ ਨਹੀਂ ਛੋਟੀ ਵਿਧੀ ਨੇ। ਜਿਹੜੀ ਛੋਟੀ ਵਿਧੀ ਹੈ ਇਸ ਚ ਕਿਆ ਹੁੰਦਾ ਕਿ ਸਾਰੀ ਮਸ਼ੀਨਰੀ ਲੱਗਦੀ,
2: ਜੀ ਜੀ,
3: ਤਾਂ ਕਨੇ ਲੰਬੀ ਵਿਧੀ ਜਿਹੜੀ ਐਸਾ ਤੁਸੀਂ ਆਪੂ ਆਪਣੇ ਹੱਥਾਂ ਨੇ ਆਪਣੇ ਘਰੇ ਵੀ ਬਣਾ ਸਕਦੇ। ਕਨੇ ਜਿਹੜੀ ਛੋਟੀ ਵਿਧੀ ਹੈ ਇਸ ਵਾਸਤੇ ਜਿਹੜਾ ਤੁਸੀਂ ਪਹਿਲੇ ਤਾਂ ਮਟੀਰੀਅਲ ਚਾਹੀਦਾ ਵੀ ਕਿਆ ਕਿਆ ਮਟੀਰੀਅਲ ਲੱਗਣਾ, ਤਾਂ ਇਸ ਵਾਸਤੇ ਜਿਹਾਂ ਮੰਨੀ ਲਿਆ ਕੋਈ 10 ਕੁਇੰਟਲ ਖਾਦ ਬਣਾਉਣੀ ਹੈ ਇਸ ਦੀ, ਤਾਂ 10 ਕੁਇੰਟਲ ਜਿਹੜੀ ਆਹ ਤੂੜੀ ਚਾਹੀਦੀ,
2: ਜੀ ਜੀ,
3: ਫਿਰ ਜਾਂ ਜਿਹੜੀ ਬੜੂਈਆਂ ਦੀ ਖੜੇ ਹੈ ਸਹਿ 20 ਕਿਲੋ ਚਾਹੀਦੀ, ਫਿਰ ਮੁਰਗੀਆਂ ਦੀ ਬਿੱਠ ਹੁੰਦੀ ਜਾਣਦੇ ਨਾ ਤੁਸੀਂ, ਸਹਿ 400 ਕਿਲੋ ਸਹਿ ਚਾਹੀਦੀ, ਫਿਰ ਕਣਕਾਂ ਦਾ ਬਰਾਦਾ ਹੁੰਦਾ ਹੈ ਕਿਆ ਕਹਿੰਦੇ ਜੀ ਜੋ ਚੋਕਰ,
2: ਜੀ,
3: ਤੇ ਚੋਕਰ 50 ਕਿਲੋ ਚਾਹੀਦੀ ਦਿਸਿਓ। ਕਹਿੰਦੇ ਯੂਰੀਆ ਵੀ ਕੋਈ 10 ਤੋਂ 15 ਕਿਲੋ ਲੱਗਣਾ, ਕਹਿੰਦੇ ਇੱਕ ਜਿਪਸਮ ਹੁੰਦਾ ਸਹਿ ਇਸ ਚ ਪਾਉਂਦਾ ਕੋਈ 100 ਕਿਲੋ, ਤਾਂ ਇਹ ਚੀਜ਼ਾਂ ਹਰ ਹੋ ਗਈਆਂ, ਤਾਂ ਆਹ ਜਿਹੜੀ ਹੈ ਜੀ ਛੋਟੀਆਂ ਵਿਧੀਆਂ ਨੇ ਮਸ਼ਰੂਮ ਦੀ ਖਾਦ ਬਣਾਈ ਸਕਦੇ। ਕਹਿੰਦੇ ਅਗਰ ਤੁਸੀਂ ਘਰੇ ਆਪਣੇ ਲੰਬੀ ਵਿਧੀ ਨੇ ਬਣਾਉਣੀ ਹੋਏ, ਤਾਂ ਇਸ ਵਾਸਤੇ ਮੰਨੀ ਲਿਆ ਕਿ ਤੁਸੀਂ 3 ਕੁਇੰਟਲ ਖਾਦ ਬਣਾਉਣੀ ਹੈ, ਤਾਂ ਇਸ ਵਾਸਤੇ ਜਿਹੜੀ ਹੈ ਚੋਕਰ ਜਿਹੜੀ ਤੁਹਾਡੀ 15 ਕਿਲੋ ਲੱਗਣੀ, ਯੂਰੀਆ 3 ਕਿਲੋ ਲੱਗਣਾ, ਕੈਨ 9 ਕਿਲੋ ਲੱਗਣੀ, ਮਿਰਟ ਪੋਟਾਸ ਹੁੰਦੀ 3 ਕਿਲੋ ਲੱਗਣੀ, ਸਿੰਗਲ ਸੁਪਰ ਫਾਸਫੇਟ ਹੈ 3 ਕਿਲੋ ਲੱਗਣੀ, ਮੋਲਾਸਿਸ ਮੋਲਾਸਿਸ ਮਤਲਬ ਹੁੰਦਾ ਹੈ ਗੂੜੇ ਦੇ ਨਹੀਂ ਹੁੰਦੇ ਹੈ।

0: ਵਧੇਈ ਵਧਾਉਣਾ ਤੋਂ ਆਇਓ ਸਰ 6 ਕਿਲੋ ਲੱਗਣੀ ਕਹਿੰਦੇ ਜਿਪਸਮ ਜਿਹੜੀ ਹੈ 30 ਕਿਲੋ ਲੱਗਣੀ ਕਹਿੰਦੇ ਹੋਰ ਕੋਈ ਬਿਮਾਰੀਆਂ ਬਿਮਾਰੀਆਂ ਦਾ ਕੋਈ ਕੀਟਨਾਸ਼ਕ ਜਿਹੜਾ ਸਾਹਿਬ ਵਿੱਚ ਪਈ ਜਾਂਦਾ
1: ਅੱਛਾ ਤਾਂ ਇਹ ਜਿਤਨੀ ਵੀ ਚੀਜ਼ਾਂ ਦੱਸੀ ਨੇ ਇਹਨਾਂ ਦਾ ਮਿਸ਼ਰਣ ਬਣਾ ਕੇ ਇਹਦੀ ਖਾਦ ਕੇ ਵੀ ਤਿਆਰ ਕੀਤੀ ਜਾਂਦੀ
0: ਹਾਂ ਫਿਰ ਇਸਦੀ ਜਿਹੜੀ ਹੈ ਜਿਹੜਾ ਮਿਸ਼ਰਣ ਬਣਾਉਂਦੇ ਇਸ ਵਾਸਤੇ ਕਿਆ ਕਰਦੇ ਜੀ ਜਿਵੇਂ ਤੁਸੀਂ ਮੰਨੀ ਲਿਆ ਕਿ ਛੋਟੀ ਵਿਧੀ ਹੈ ਨਹੀਂ ਦੱਸਦਾ ਮੈਂ ਤੁਹਾਨੂੰ ਸਮਝਾਉਂਦਾ ਥੋੜ੍ਹਾ ਜਿਹਾ ਕਿ ਕਿਵੇਂ ਬਣਾਉਂਦੇ ਤਾਂ ਪਹਿਲੇ ਕਿਆ ਕਰਦੇ ਕਿ ਜਿਹੜੀ ਤੂੜੀ ਲੈਣੀ ਹਾਂ ਜਿਵੇਂ ਮੰਨੀ ਲਈਏ 10 ਕੁਇੰਟਲ ਤੂੜੀ ਲਈ ਹੈ ਤਾਂ ਇਸ ਪਹਿਲੇ 4-5 ਦਿਨ ਜਿਹੜੀ ਇਸ ਪਾਣੀ ਨੇ ਭਿਗੋਣਾ
1: ਜੀ
0: ਤੇ ਕਈ ਭਗੋਣਾ ਕਿ ਜਿਹੜੀ ਤੂੜੀ ਹੁੰਦੀ ਸੀ ਬੜੀ ਸਖਤ ਹੁੰਦੀ ਫਿਰ ਤੱਕ ਇਹ ਨਰਮ ਹੋਈ ਹੈ ਫਿਰ ਇਸ ਚ ਕਿਆ ਕਰਦੇ ਜਦੋਂ 4-5 ਦਿਨ ਹੋ ਜਾਣੇ ਤਾਂ ਇਸ ਜਿਹੜੀ ਹੈ 400 ਕਿਲੋ ਜਿਹੜੀ ਦੱਸੀ ਮੈਂ ਮੁਰਗੀਆਂ ਦੀ ਪਿੱਠ ਸਹਿ ਪਾਈ ਦੇਣੀ ਕੰਨੇ ਜਿਹੜੀ ਹੈ ਬੜੂਈਆਂ ਦੀ ਖਾਲੀ ਦੱਸੀ ਸਹਿ ਪਾਈ ਦੇਣੀ ਕਨੇ ਚੋਕਰ ਵੀ ਪਾਈ ਦੇਣੀ ਫਿਰ ਇਹਨੇ ਉਹ 4-5 ਦਿਨ ਜਿਹੜੀ ਹੈ ਉਸ ਚ ਮਿਕਸ ਕਰਦੇ ਰਹਿਣਾ ਕਨੇ ਪਾਣੀ ਦਿੰਦੇ ਰਹਿਣਾ ਅੱਛੀ ਤਰ੍ਹਾਂ ਮਿਕਸ ਹੋਈਏ ਫਿਰ ਕਿਆ ਕਰਨਾ ਜੇ ਉਸ ਤੋਂ ਬਾਅਦ ਹਾਂ ਜਿਹੜੀ ਛੋਟ ਵਿਧੀ ਵਿਧੀ ਇਹ ਦੋ ਤਰੀਕੇ ਨੇ ਬਣਦੀ ਇੱਕ ਫੇਸ ਬੰਨ ਹੁੰਦਾ ਕਨੇ ਇੱਕ ਫੇਸ 2 ਹੁੰਦਾ ਫੇਸ ਬੰਨ ਹੁੰਦਾ ਮਤਲਬ ਬਾਹਰ ਬਣਾ ਲਈ ਕਨੇ ਫੇਸ 2 ਹੁੰਦਾ ਵੀ ਆਹਾਂ ਅਯੋ ਅੰਦਰੋਂ ਲੈ ਆਣੀ ਹੈ ਟਨਲ ਚ ਪਾਈ ਜਾਂਦੇ ਹੁੰਦੇ ਤਾਂ ਫੇਸ 1 ਚ ਹਾਂ ਕਿਆ ਕਿਆ ਕਰਦੇ ਬਈ ਇਸ ਚ 10-12 ਦਿਨ ਲੱਗਦੇ ਤਾਂ ਪਹਿਲੇ ਕਿਆ ਕਰਦੇ ਜਿਹਾਂ ਪਾਈ ਤਾਂ ਸਾਰਾ ਮਿਕਸਚਰ ਹੋਈ ਆ ਚਲੋ ਚੌਥਾ ਦਿਨ ਆਉਣਾ ਤਾਲੂ ਇਸ ਚ ਹਾਂ ਕਿਆ ਕਹਿੰਦੇ ਜਿਪਸਮ ਪਾਈ ਜਾਣਾ ਠੀਕ ਹੈ ਕਿਨੇ ਜਦੋਂ ਛਠਾ ਦਿਨ ਆਉਣਾ ਤਾਲੂ ਕੇ ਜਿਹੜੀ ਹੈ ਸਟੈਕ ਬਣਾਉਂਦੇ ਹੁੰਦੇ ਹਾਂ ਜਿਹੜੀ ਡੇਰੀਆਂ ਲਗਾਉਂਦੇ ਤੇ ਨਾ ਇਹ ਤੋੜੀ ਦਾਣੀ ਕਹਿੰਦੇ ਦੁਬਾਰਾ ਬਣਾਈ ਜਾਣੀ ਚਲੋ 8ਵਾਂ ਦਿਨ ਆਉਣਾ ਤਾਲੂ ਜਿਹੜੀ ਇਸੇ ਖਾਦ ਜਿਹੜੀ ਹੈ ਬੂਰੀ ਹੋ ਜਾਣੀ ਕਾਲੀ ਹੋ ਜਾਣੀ ਕਿਨੇ ਇਸ ਟਨਲ ਵਾਸਤੇ ਜਿਹੜੀ ਅੰਦਰੇ ਹੋ ਲੈ ਜਾਣੇ ਵਾਸਤੇ ਤਿਆਰੀ ਹੋ ਜਾਣੀ ਉਸ ਸੈਕੰਡ ਫੇਜ਼ ਗਲਾਉਂਦੇ ਜਿਸੋ ਅੰਗਰੇਜ਼ੀ ਚ ਗਲਾਉਂਦੇ ਪਾਸਚਰਾਈਜੇਸ਼ਨ ਕਨੇ ਕੰਡੀਸ਼ਨਿੰਗ ਪਾਸਚਰਾਈਜੇਸ਼ਨ ਮਤਲਬ ਜਿਹੜੀ ਹੈ ਇਸ ਅੰਦਰ ਜਿਹੜੀ ਹਾਂ ਇਸ ਜਿਹੜੀ ਹੈ ਯੂਰੀਆ ਰੀਏ ਪਾਏ ਤੇ ਅਮੋਨੀਕਲ ਅਮੋਨੀਅਮ ਨਾਈਟ੍ਰੇਟ ਬਣੀ ਜਾਣੀ ਨਾ ਖਤਮ ਕਰੀ ਕੇ ਜਿਹੜੀ ਹੈ ਪ੍ਰੋਟੀਨ ਚ ਬਦਲ ਹੋ ਜਾਂਦੀ ਜਿਹੜੀ ਪ੍ਰੋਟੀਨ ਹੈ ਯੂਜ਼ਫੁਲ ਹੋ ਜਾਂਦੀ ਫਿਰ ਹੁੰਦਾ 8 ਦਿਨਾਂ ਚ ਜਿਹੜੇ ਹੋ ਜਾਣੀ ਸਹਿ ਜਦੋਂ ਹਾਂ ਟ੍ਰਾਂਸਫਰ ਕਰੀ ਤੇ ਅੰਦਰ ਤੇ ਇਸ ਤੋਂ ਬਾਅਦ ਕਿਆ ਹੁੰਦਾ ਫਿਰ 2-3 ਦਿਨ ਫਰੈਸ਼ ਏਅਰ ਦਿੰਦੇ ਰਹਿਣਾ ਇਸ ਇਸ ਟੈਂਪਰੇਚਰ ਜਿਹੜੀ ਹੈ ਕੋਈ 45 ਤੇ 52 ਰੱਖਣੀ ਪੈਂਦੀ ਫਿਰ 4-5 ਦਿਨ ਹੋਈ ਜਾਣੇ ਤਾਂ ਟੈਂਪਰ ਫਿਰ ਬੰਦ ਕਰ ਦੇਣੀ ਫਿਰ ਹਾਂ ਸਟੀਮ ਦੇਣੀ ਤਲ ਟੈਂਪਰੇਚਰ ਕੋਈ 59-60 ਡਿਗਰੀ ਹੋ ਜਾਣ ਤਾਂ ਕਿ ਅੱਛੀ ਤਰ੍ਹਾਂ ਹੋਈ ਹੈ
1: ਇਹ ਮਤਲਬ ਕਮਰੇ ਚ
0: ਕਮਰੇ ਚ ਜਿਹੜੀ ਅੰਦਰ ਟਨਲ ਜਿਹੜੀ ਹੋਣੀ ਨਾ ਸੁਰੰਗ ਜਿਹੜੀ ਇੱਕ ਕਿਸਮ ਬਣਾਈ ਹੁੰਦੀ ਇਸ ਅੰਦਰ ਰੱਖਦੇ ਫਿਰ 5-6 ਦਿਨ ਇਹ ਕਿਆ ਕਰਨਾ ਜਿਹੜੀ ਹੈ ਅਮੋਨੀਆ ਫ੍ਰੀ ਹੋ ਜਾਂਦੀ ਜਿਹੜੀ ਮੁਸਕ ਹੁੰਦੀ ਨਾ ਜੀ ਹਾਂ ਇਸ ਤੇ ਹਟ ਜਾਣੀ ਫਿਰ 7ਵੇਂ ਦਿਨ ਇਹ ਕਿਆ ਕਰਨਾ ਹਾਂ ਟੈਂਪਰੇਚਰ ਡਾਊਨ ਕਰ ਦੇਣੀ ਕਹਿੰਦੇ 25 ਡਿਗਰੀ ਲਿਆਉਣੀ ਵਾਲੀ ਬਲੋਰ ਬੁਲਾਰ ਲਗਾਈ ਕੇ ਨਾ ਡਾਊਨ ਲਿਆਉਣੀ ਕਹਿੰਦੇ ਸਹਿ ਜਿਹੜੀ ਹੈ ਖਾਦਾ ਜਿਹੜੀ ਹੈ ਸਹਿ ਬੈਗਾਂ ਚ ਭਰਨੀ ਤਿਆਰ ਹੋਣੀ ਤਾਂ ਇਸ ਤਰੀਕੇ ਨੇ ਹਾਂ ਦੀ ਸ਼ੋਰਟ ਵਿਧੀ ਨੇ ਜਿਹੜੀ ਹੈ ਸਹਿ ਖਾਦ
1: ਤਿਆਰ ਹੋਈ ਅੱਛਾ ਡਾਕਟਰ ਸਾਹਿਬ ਇਹ ਦੱਸਾ ਕਿ ਜਿਹਾਂ ਖੁੰਬ ਦੀ ਖੇਤੀ ਅਸਾਂ ਦਾ ਜਿਹੜਾ ਕਿਸਾਨ ਸਾਥੀ ਕਰਦਾ ਜਾਂ ਫਿਰ ਕਰਨਾ ਚਾਹੁੰਦਾ ਹੈ ਜਾਂ ਫਿਰ ਯੁਵਾ ਬੇਰੋਜ਼ਗਾਰ ਸਾਥੀ ਤਾਂ ਖੁੰਬ ਦੀ ਖੇਤੀ ਕਰਨੇ ਤਾਂ ਠੰਡ ਵਾਲਾ ਮੌਸਮ ਬਾਂਕਾ ਰਹਿੰਦਾ ਜਾਂ ਫਿਰ ਗਰਮੀ ਵਾਲਾ
0: ਅਗਰ ਤਾਂ ਕਿਸਾਨ ਭਾਈ ਏਸੀ ਲਗਾਈ ਲੈ ਨਾ ਤਾਂ 12 ਮਹੀਨੇ ਕਰ ਸਕਦਾ ਕਹਿੰਦੇ ਅਗਰ ਜੇ ਕਿਸਾਨ ਭਾਈ ਨੇ ਨੈਚੁਰਲ ਤਰੀਕੇ ਨੇ ਕਰਨੀ ਹੈ ਤਾਂ ਇਹ ਸਤੰਬਰ ਮਹੀਨੇ ਤੇ ਲੈ ਕੇ ਮਾਰਚ ਅਪ੍ਰੈਲ ਤੇ ਕਰ
1: ਅੱਛਾ
0: ਵਧੀਆ ਖੇਤੀ ਹੋ ਜਾਂਦੀ ਕਹਿੰਦੇ ਜੇ ਠੰਡਾ ਇਲਾਕਾ ਤਾਂ ਥੋੜੀ ਹੋਰ ਜ਼ਿਆਦਾ ਵਧਾ ਸਕਦੇ ਕਹਿੰਦੇ ਅਗਰ ਇਹ ਜਿਹੜੀ ਖਾਦ ਹੈ ਇਹ ਜਿਹੜੀ ਮਸਰੂਮ ਦੀ ਖੇਤੀ ਹੈ ਇਸ ਵਾਸਤੇ ਅਸੀਂ 3 ਘਟਕ ਵਡਵਾ ਜ਼ਰੂਰੀ ਹਨ ਜਿਵੇਂ ਇਹ ਤਾਂ ਪਹਿਲਾਂ ਪਾਰਟ ਆਈ ਅਸਾਂ ਦਾ ਖਾਦ ਬਣੀ ਹੈ ਦੂਆ ਹੈ ਇਸਦਾ ਬੀਜ
1: ਅੱਛਾ
0: ਬੀਜ ਵੀ ਅਸਾਂ ਕਿਸਾਨਾਂ ਮਿਲਣਾ ਤੇ ਕ੍ਰਿਸ਼ੀ ਵਿਸ਼ਵਵਿਦਿਆਲੇ ਪਾਲਮਪੁਰ ਚ ਮਿਲਣਾ ਖੁੰਬ ਯੂਨਿਟ ਚ ਜਾਂ ਸੋਲਨ ਡਾਇਰੈਕਟੋਰੇਟ ਆਫ ਮਸਰੂਮ ਰਿਸਰਚ ਹੈ ਤਿੱਥੋਂ ਮਿਲ ਜਾਣਾ ਤੁਹਾਨੂੰ ਬੀਜ ਦਾ ਕਤਰੀਆ ਚਾਹੀਦਾ ਇਸਦੇ ਵਾਸਤੇ ਕੇਸਿੰਗ ਮਿੱਟੀ ਹੁੰਦੀ ਕੇਸਿੰਗ ਮਿੱਟੀ ਜਲੂ ਮਤਲਬ ਹਾਂ ਜੀ ਉਹ ਬੈਗਾਂ ਚ ਭਰੀ ਦੇ ਤੇ ਸਪਾਨ ਪਾਈ ਦੇ ਜਿਹੜਾ ਬੀਜ ਹੁੰਦਾ ਜਿਹੜਾ ਖੁੰਬਾਂ ਦਾ ਬੀਜ ਨੇ ਮਿਲਾਈ ਦੇ ਕਹਿੰਦੇ ਜਿਹੜੇ ਬੈਗਾਂ ਜਿਹੜਾ ਅੰਧੇਰੇ ਕਮਰੇ ਚ ਰੱਖੀ ਇਹਨੇ ਉਹ 15-20 ਦਿਨ ਜਿਹੜੇ ਅੰਧੇਰੇ ਕਮਰੇ ਚ ਰੱਖਣੇ ਫਿਰ ਇਸ ਚ ਜਲੂ ਸਾਰੇ ਫੰਫੂਦੀ ਚਿੱਟੇ ਹੋ ਜਾਣੇ ਜਲੂ ਬੈਗ ਤਾਲੂ ਇੱਕ ਹੋਰ ਚੀਜ਼ ਹਾਂ ਲੈਂਦੇ ਕੇਸਿੰਗ ਮਿੱਟੀ ਹੁੰਦੀ ਕੇਸਿੰਗ ਮਿੱਟੀ ਹੁੰਦੀ ਇੱਕ ਜਿਹੜੀ ਹਾਂ ਦੀ ਮਿੱਟੀ ਹੁੰਦੀ ਆਮ ਮਿੱਟੀ ਕਹਿੰਦੇ ਇਸ ਚ 3-4 ਸਾਲ ਦੀ ਗਲੀ ਸੜੀ ਖਾਦ ਪਾਉਂਦੇ ਦੇਸੀ
1: ਅੱਛਾ
0: ਕਹਿੰਦੇ ਕਿਆ ਕਹਿਣਾ ਜੇ ਉਸ ਚ ਕੋਈ ਜੇ 1-1 ਰੇਸੋ ਲੈਂਦੇ ਕਹਿੰਦੇ ਚੌਥਾ ਹਿੱਸਾ ਜਿਹੜਾ ਹੈ ਇਸ ਚ ਫਿਰ ਹਾਂ ਜਿਹੜੀ ਨਾਰੀਅਲ ਦਾ ਬੁਰਾਦਾ ਹੁੰਦਾ ਨਾ ਕੋਰ ਪਿਥ ਬੋਲਦੇ ਉਸ ਸਹਿ ਮਿਲਾਈ ਦੇ ਸਹਿ ਤਾਂ ਕਿ ਜੋ ਪਾਣੀ ਹੈ ਚੂਸਣੇ ਹੋ ਵਧੀਆ ਰਹਿੰਦਾ ਤਾਂ ਚਲੋ ਹਿੱਸਾ ਤੁਹਾਡੀ ਹੈ ਬੁੱਥੀ ਜਿਹੜੀ ਹੈ ਪੂਰੀ ਹੈ ਚਿੱਟੀ ਹੋ ਜਾਣੀ ਬੈਗਾਂ ਚ ਤਾਲੂ ਹਾਂ ਖੋਲਣਾ ਕਹਿੰਦੇ 1 ਇੰਚ ਦੀ ਲੇਅਰ ਜਿਹੜੀ ਹੈ ਸਹਿ ਇਸ ਦੀ ਕਰ ਦੇਣੀ ਤੇ ਇਸ ਚ ਫਿਰ ਸਹਿ ਪਿੰਨਾ ਸ਼ੁਰੂ ਹੋ ਜਾਣੀ ਮਸਰੂਮ ਦੀ ਆਉਣਾ ਅੱਛਾ ਸਾਹਿਬ ਪਿੰਨਾ ਸ਼ੁਰੂ ਹੋ ਜਾਣੀਆਂ ਤਾਲੂ ਕਿਆ ਕਰਨਾ ਤੋਂ ਹਾਂ ਇੱਕ ਧਿਆਨ ਰੱਖਣਾ ਕਿ ਸੰਜਾ ਵਿਆਹ ਹੈ ਜਿਹੜੀ ਹੈ ਫਰੈਸ਼ ਹਵਾ ਦੇਣੀ
1: ਅੱਛਾ
0: ਅਗਰ ਫਰੈਸ਼ ਹਵਾ ਨਹੀਂ ਦੇਂਗੇ ਤਾਂ ਤੇਨਾ ਹੈ ਮਸਰੂਮ ਨਹੀਂ ਬਣਨੇ
1: ਫਰੈਸ਼ ਹਵਾ ਜੀ ਮਤਲਬ ਦਰਵਾਜ਼ਾ ਖੋੜੀ ਰੱਖਣਾ ਚਾਹੀਦਾ
0: ਜਾਲੀ ਵਾਲਾ ਦਰਵਾਜ਼ਾ ਹੁੰਦਾ ਨਾ ਸਭਿਆਗਾ ਵੀ ਖੋਲਣਾ ਸੰਜਾ ਵੀ ਖੋਲਣਾ ਦਿਨੇ ਬੰਦ ਰੱਖਣਾ ਕੇਸਿੰਗ ਮਿੱਟੀ ਪਾਏ ਇਹ ਕੋਈ ਇਸ ਚ ਕੋਈ ਤਾਕਤ ਨਹੀਂ ਹੁੰਦੀ ਇਹ ਸਿਰਫ ਜਿਹੜੀ ਮਸਰੂਮ ਜਿਹੜਾ ਫੰਫੂੰਦੀ ਸੀ ਨਾ ਹੇਠ ਕਿਸੇ ਫੋਰਸ ਕਰੀ ਕੇ ਉੱਪਰ ਜੋ ਮਸਰੂਮ ਲਗਾਉਣ ਵਾਸਤੇ ਜਿਹੜਾ ਸਹਿ ਬਾਹਰ ਭੇਜਦਾ ਇਸੇ
1: ਜੀ
0: ਇਸ ਤੇ ਬਾਅਦ ਕਿਆ ਹੁੰਦਾ ਕਿ ਜਿਹੜਾ ਆਹ ਦੀ ਕੇਸਿੰਗ ਮਿੱਟੀ ਹੈ ਸਿਰਫ ਆਹ ਸਹੀ ਭਿਗਾਉਣੀ ਹੈ ਜੇ ਅਗਰ ਤੁਸੀਂ ਜ਼ਿਆਦਾ ਪਾਣੀ ਦਿੱਤਾ ਤਾਂ ਸਹਿ ਖੁੰਬ ਜਿਹੜੀ ਫੰਫੂੰਦੀ ਹੈ ਸੜੀ ਆਣੀ ਕਹਿੰਦੇ ਘੱਟ ਪਾਉਂਗੇ ਤਾਂ ਮਸਰੂਮਾਂ ਸੁੱਕੀ ਜਾਣਾ ਤਾਂ ਅਗਰ ਇਸੇ ਤਰੀਕੇ ਨੇ ਲਗਾਉਂਗੇ ਕਹਿੰਦੇ ਅੰਦਰ ਜਿਹੜੀ ਹੈ ਜਲੂ ਜੇ ਤੁਹਾਡਾ ਇਹ ਸਪਾਨ ਫੈਲਣਾ ਤਾਂ ਟੈਂਪਰੇਚਰ ਚਾਹੀਦੀ 22-25 ਡਿਗਰੀ
1: ਜੀ ਜੀ
0: ਠੀਕ ਹੈ ਕਹਿੰਦੇ ਜਲੂ ਜੇ ਤੁਸਾਂ ਸਪਾਨ ਫੈਲੀ ਆ

0: ਮਸ਼ਰੂਮ ਲੱਗਣੇ ਤਾਂ ਤੁਹਾਨੂੰ ਤੇ ਟੈਂਪਰੇਚਰ ਤੋਂ ਹੈ 16-18 ਡਿਗਰੀ ਚਾਹੀਦੀ, ਘੱਟ ਚਾਹੀਦੀ,
1: ਘੱਟ ਚਾਹੀਦਾ ਮਤਲਬ
0: ਤਾਂ ਤੁਹਾਡੇ ਸਾ ਮਸ਼ਰੂਮ ਜਿਹੜੇ ਸਾ ਲੱਗਣੇ। ਵੈਸੇ ਤੇ ਲੇਡੀਜ਼ ਵਾਸਤੇ ਬੜਾ ਵਧੀਆ ਕੰਮ ਹੈ ਜਿਹੜੀਆਂ ਘਰੇ ਅਨਇੰਪਲੋਇਡ ਲੇਡੀਜ਼ ਆ ਨੇ ਜਾਂ ਕੁਝ ਨਹੀਂ ਕਰਾਈ ਆ ਜਾਂ ਅਨਇੰਪਲੋਇਡ ਸਟੂਡੈਂਟ ਵੀ ਨੇ ਜੋ ਵੀ ਹੈ ਨਾ, ਤੇ ਇਹਨਾਂ ਵਾਸਤੇ ਸਭ ਤੋਂ ਵਧੀਆ ਕੰਮ ਹੈ ਐ ਸਮਝਾ ਵਿਆਗਾ ਦੇ ਕੰਮ
1: ਜੀ ਜੀ
0: ਦਿਨੇ ਹੋਰ ਕੰਮ।
1: ਅੱਛਾ ਇਸ ਚ ਇੱਕ ਗੱਲ ਹੋਰ ਦੱਸਾਂ ਡਾਕਟਰ ਸਾਹਿਬ ਕੀ, ਜੀਆਂ ਇਹ ਖੇਤੀ ਮਤਲਬ ਜਿਹੜੀ ਮਸ਼ਰੂਮ ਦੀ ਹੈ ਇਹ ਬੰਦ ਕਮਰੇ ਚ ਹੀ ਹੁੰਦੀ ਹੈ, ਜਿਹੜੀਆਂ ਬੰਦ ਕਮਰੇ ਚ ਮਤਲਬ ਕਿਸ ਕਿਸ ਤਰ੍ਹਾਂ ਦੀ ਜਿਹੜੀ ਸਾਵਧਾਨੀਆਂ ਹਨ ਜੋ ਵਰਤਣਾ ਚਾਹੀਦੀ ਨੇ, ਔਰ ਇਸ ਚ ਮਤਲਬ ਜਿਹੀਆਂ ਇੱਕ ਟਾਈਮ ਚ ਕਿਤਨੇ ਆਦਮੀ ਜਿਹੀਆਂ ਉਸ ਕਮਰੇ ਚ ਜਾ ਸਕਦੇ ਨੇ ਜਾਂ ਫਿਰ ਔਰ ਕਿਹਨਾਂ ਕਿਹਨਾਂ ਜਿਹੜੀ ਖਾਸ ਗੱਲਾਂ ਕਹਿਣ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ।
0: ਇਹ ਜਿਹੜਾ ਮਸ਼ਰੂਮ ਦਾ ਕੰਮ ਹੈ ਨਾ, ਇਹ ਜਿਹੀਆਂ ਹੋਸਪਿਟਲ ਆਪਰੇਸ਼ਨ ਥੀਏਟਰ ਦੇਖਿਆ ਤੂੰ?
1: ਜੀ ਜੀ ਜੀ ਜੀ
0: ਤਿੱਥੋਂ ਕੁਛ ਨਹੀਂ ਜਾਣਾ ਦਿੰਦੇ, ਕਨੇ ਬਿਲਕੁਲ ਦੇਖਿਆ ਜਿਹੀਆਂ ਅੱਜ ਕੱਲ੍ਹ ਕਰੋਨੇ ਚ ਮਾਸਕ ਲਗਾਏ ਨਾ, ਇੱਥੋਂ ਸਾਹੇ ਮਾਸਕ 24 ਘੰਟੇ ਲਗਾਉਣਾ ਪਾਉਂਦੇ
1: ਕਮਰੇ
0: ਜਾਣਾ ਹੈ, ਕਨੇ ਇਸਨੇ ਹਾਂ ਬੋਲਣਾ ਵੀ ਨਹੀਂ ਆ, ਹਾਂ ਮੂੰਹ ਚ ਵੀ ਜੀਵਾਣੂ ਹੁੰਦੇ।
1: ਅੱਛਾ
0: ਸਹੀ ਚੱਲੀਆਂ ਤਾਂ ਹੋ ਸਕਦਾ ਵੀ ਕਿਸੇ ਕੋਈ ਬਿਮਾਰੀ ਲੱਗੀ ਆ, ਹੱਥਾਂ ਚ ਹਾਂ ਗਲਬਸ ਪਾਣੇ, ਪੈਰਾਂ ਜਿਹੜੇ ਨੇ ਜਲ ਤੂੰ ਐਂਟਰੀ ਜਿੱਥੋਂ ਬਣਾਉਣੀ ਦਰਵਾਜ਼ਾ ਜਿਹੜਾ ਹੋਣਾ ਤਿੱਥੋਂ ਫਾਰਮੇਲਿਨ ਦਾ ਗੋਲ ਸਹਿ ਪਾਣਾ ਤਾਂ ਕਿ ਤੂੰ ਪੈਰ ਡਬੋਈ ਕੇ ਜੁੱਤੇ ਡਬੋਈ ਕੇ ਜਾਣਾ ਅੰਦਰ, ਇਹ ਨੀ ਚਲੇ ਜਾਣਾ, ਅੰਦਰ ਚਲਿਆਂਗੇ ਕਨੇ ਇਸ ਚ ਕੋਈ ਰਿਸ਼ਤੇਦਾਰੀ ਨੀ ਚੱਲਦੀ ਹੈ
1: ਜੀ
0: ਤੁਹਾਂ ਬੋਲ ਗਏ ਚੱਲ ਭਾਈ ਮੇਰੇ ਮਸ਼ਰੂਮਾਂ ਦੇਖੀ ਲੈ ਤਾਂ ਅੱਜ ਤਾਂ ਤੁਹਾਡੇ ਸਾਹਿਬ ਮਸ਼ਰੂਮ ਵਧੀਆ ਲੱਗਣੇ ਕਹਿੰਦੇ ਕੱਲੇ ਗੋਆ ਤਾਂ ਕੋਈ ਵੀ ਆਦਮੀ ਜ਼ਿਆਦਾ ਇਸ ਚ ਅੰਦਰ ਨਾ ਜਾਏ, ਜਿਹੜਾ ਕੰਮ ਕਰਦਾ ਸਹੀ ਅੰਦਰ ਜਾਏ, ਕਹਿੰਦੇ ਬੜੀ ਸਾਵਧਾਨੀ ਰੱਖਣੀ, ਅਗਰ ਸਾਵਧਾਨੀ ਨਹੀਂ ਰੱਖੀ ਤਾਂ ਤੁਹਾਂ ਕੁਛ ਹੱਥੇ ਨਹੀਂ ਆਉਣਾ,
1: ਕਹਿੰਦੇ
0: ਉਇਆਂ ਅਗਰ ਇਹ ਬੜੀ ਚੀਜ਼ ਵਧੀਆ ਹੈ ਤਾਂ ਤੁਹਾਡੀ ਇਨਕਮ ਜਿਹੜੀ ਹੈ ਸਹਿ 1 ਰੁਪਈਆ ਖਰਚ ਗਏ ਤਾਂ ਤੁਹਾਂ 3 ਰੁਪਈਆ ਟਿਕੇ ਹੋਣੇ 3 ਮਹੀਨੇ ਚ ਹੀ, ਕਹਿੰਦੇ ਅਗਰ ਤੁਹਾਂ ਨਹੀਂ ਸਾਵਧਾਨੀ ਵਰਤੀ ਤਾਂ ਹੈ 1 ਰੁਪਈਆ ਜਿਹੜਾ ਖਰਚਾ ਹੈ ਸਹਿ ਵੀ ਜ਼ੀਰੋ ਹੋ ਜਾਣਾ
1: ਜੀ। ਤਾਂ ਡਾਕਟਰ ਸਾਹਿਬ ਅੰਤ ਚ ਇਹ ਦੱਸਾਂ ਕਿ ਖੁੰਭ ਉਤਪਾਦਨ ਚ ਬਿਮਾਰੀ ਲੱਗਣ ਦੀ ਵੀ ਸੰਭਾਵਨਾ ਰਹਿੰਦੀ ਹੈ, ਕਹਿੰਦੇ ਕੁਣ ਕੁਣ ਬਿਮਾਰੀਆਂ ਲੱਗ ਸਕਦੀਆਂ ਔਰ ਇਹਨਾਂ ਦਾ ਕਿਆ ਕਿਆ ਉਪਚਾਰ ਹੈ? ਮਤਲਬ
0: ਇਸ ਚ ਇਹ ਜਿਹੜੀ ਖੁੰਭ ਹੈ 1 ਕਿਸਮ ਦੀ ਵਾਲੀ ਖਾਣੇ ਵਾਲੀ ਬਿਮਾਰੀ ਹੈ, ਪਰ ਇਸ ਪਰ ਵੀ ਬਿਮਾਰੀ ਲੱਗੀ ਜਾਂਦੀ
1: ਜੀ।
0: ਤਾਂ ਬਿਮਾਰੀਆਂ 2-4 ਬਿਮਾਰੀਆਂ ਹੁੰਦੀਆਂ, ਇਸ ਚ ਗ੍ਰੀਨ ਮੋਲਡ ਹੁੰਦੀ, ਫਿਰ ਇੰਕੀ ਕੈਪ ਆ ਜਾਂਦਾ, ਫਿਰ ਬਰੋਨ ਮੋਲਡ ਹੁੰਦਾ, ਫਿਰ ਵਾਈਟ ਪਲਾਸਟਰ ਮੋਲਡ ਹੁੰਦਾ, ਬੈਟ ਬੱਬਲ ਹੁੰਦਾ, ਡਰਾਈ ਬੱਬਲ ਹੁੰਦਾ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ। ਅਗਰ ਜਿਹੜੀਆਂ ਗ੍ਰੀਨ ਮੋਲਡ ਹੈ, ਅਗਰ ਤੇ ਤੁਹਾਡੀ ਜਿਹੜੀ ਹੈ ਟਨਲ ਚ ਪਾਈ ਹੈ ਨਾ ਖਾਦ, ਅਗਰ ਤੇ ਇਸ ਚ ਹਾਈ ਟੈਂਪਰੇਚਰ ਲੱਗ ਜਾਂਦੀ ਹੈ ਜਾਂ ਤੇ ਇਸ ਚ ਤੁਹਾਡਾ ਜਿਹੜੀ ਹੈ ਡੰਗੇ ਨੇ ਸਹਿ ਜਿਹੜੀ ਹੈ ਪਾਸਚਰਾਈਜ ਨਹੀਂ ਹੋਈ, ਮਤਲਬ ਕੰਡੀਸ਼ਨਿੰਗ ਨਹੀਂ ਹੋਈ, ਤਾਂ ਤਾਂ ਵੀ ਸਹਿ ਜਿਹੜੀ ਹੈ ਸੋ ਤੁਹਾਂ ਦੀ ਬਿਮਾਰੀ ਆ ਜਾਣੀ
1: ਜੀ ਜੀ
0: ਠੀਕ ਹੈ। ਫਿਰ ਇਹ ਹੁੰਦਾ ਜੇ ਗ੍ਰੀਨ ਮੋਲਡ ਲੱਗ ਜਾਂਦੀ, ਜਿਹੜੀ ਤੁਹਾਂ ਮੈਂ ਦੱਸਿਆ ਜਿਹੜੀ ਕੇਸਿੰਗ ਮਿੱਟੀ ਬਣਾਉਣੀ ਹੈ, ਅਗਰ ਇਸ ਡੰਗੇ ਨੇ ਸਟਰਲਾਈਜ ਨਹੀਂ ਕਰਗੇ ਤਾਂ ਕਿਆ ਹੋਣਾ, ਤਾਂ ਇਸ ਚ ਜਿਹੜੀ ਸਹਿ ਇਹ ਬਿਮਾਰੀ ਆ ਜਾਣੀ। ਤੇ ਇਸ ਵਾਸਤੇ ਕਿਆ ਕਰਨਾ, ਤੁਹਾਂ ਇੱਕ ਦਵਾ ਹੁੰਦੀ ਮੈਨਕੋਜੈਬ ਜਾਂ ਡਾਇਥੇਨ 45 ਜਾਂ ਬੈਵਿਸਟਿਨ ਹੁੰਦੀ, ਡਾਇਥੇਨ ਹੋਈ ਤਾਂ 2 ਗ੍ਰਾਮ ਪਰ ਲੀਟਰ, ਬੈਵਿਸਟਿਨ ਮਿਲਦੀ ਹੈ ਤਾਂ 1 ਗ੍ਰਾਮ ਪਰ ਲੀਟਰ, ਗੋਲ ਬਣਾਉਣਾ ਕਹਿੰਦੇ ਤਿੱਥੋਂ ਤੇ ਇਸ ਪਰ ਸਪਰੇ ਕਰ ਦੇਣਾ। ਕਹਿੰਦੇ ਇੱਕ ਹੋਰ ਕੰਮ ਕਰਨਾ, ਜਿੱਥੋਂ ਬਿਮਾਰੀ ਲੱਗੀ ਹੁੰਦੀ ਮੰਨ ਲਈਏ ਪੈਚ ਬਿਮਾਰੀ ਹੈ ਲੱਗੀ ਉੱਪਰ, ਤਾਂ ਤਿਸ ਤੁਹਾਂ ਛੁਰੀ ਕਰਨੀ ਨਾ ਜੀ ਹੈ ਗਰਮ ਕਰਨੀ ਗਿਠੀਏ ਜੀ ਗਰਮ ਕਰ ਲਈ, ਕਹਿੰਦੇ ਝੜੀ ਕਰ ਦੇਣੀ ਮਤਲਬ ਦੀਦੀ, ਕਹਿੰਦੇ ਕੱਢ ਦੇਣਾ ਨਾ ਹੈਪੀ ਪੈਚ ਦੇ, ਕਹਿੰਦੇ ਇੱਥੋਂ ਜੀ ਕੇਸਿੰਗ ਮਿੱਟੀ ਨੋ ਹੀ ਭਰ ਦੇਣੀ, ਕਹਿੰਦੇ ਇਹ ਜਿਹੜੀ ਹੈ ਮੈਂ ਤੁਹਾਨੂੰ ਦਵਾਈ ਦੱਸਾਂ ਬੈਵਿਸਟਿਨ ਦਾ ਗੋਲ ਜਿਹੜਾ ਤੇਥੋਂ
1: ਪਾਉਣਾ ਚਾਹੀਦਾ। ਡਾਕਟਰ ਅਰੁਣ ਕੁਮਾਰ ਸੂਰ ਜੀ, ਤੁਸੀਂ ਅਸਾਂ ਦੇ ਸੁਣਨੇ ਵਾਲੇ ਜੋ ਬਹੁਤ ਹੀ ਬਾਂਕੀ ਜਾਣਕਾਰੀ ਦਿੱਤੀ ਹੈ, ਤੁਸਾਂ ਦਾ ਬਹੁਤ ਬਹੁਤ ਧੰਨਵਾਦ ਜੀ।
2: ਜੀ ਤਾਂ ਕਿਸਾਨ ਸਾਥੀ, ਅਸੀਂ ਜਾਣਕਾਰੀ ਸੁਣੀ ਕਿ ਅਸਾਂ ਦੇ ਜਿਹੜੇ ਮਸ਼ਰੂਮ ਵਿਸ਼ੇਸ਼ਗ ਨੇ ਤੇ ਇਹਨਾਂ ਨੇ ਦੱਸਿਆ ਕਿ ਅਸਾਂ ਦੀ ਜਿਹੜੀ ਮਸ਼ਰੂਮ ਦੀ ਖੇਤੀ ਹੈ ਸਹਿ ਕਿਸ ਤਰ੍ਹਾਂ ਅਸਾਂ ਕਰਨੀ ਔਰ ਜਿਸ 'ਤੇ ਅਸਾਂ ਜੋ ਆਰਥਿਕੀ ਜਿਹੜਾ ਸਾ ਮੁਨਾਫਾ ਹੋਵੇ,
3: ਤਾਂ
2: ਇਸ ਭੇਂਟ ਵਾਰਤਾ ਦੇ ਬਾਅਦ ਹੁਣ ਅਸਾਂ ਚੱਲਣਾ ਮੰਡੀ ਭਾਵ ਦੀ ਤਰਫ
3: ਜੀ। ਕਹਿੰਦੇ ਅੱਜ ਦੇਖਾਂ ਆਲੂ ਜਿਹੜੇ ਨੇ ਅੱਜ ਰਹੇ 10-22 ਰੁਪਏ ਪ੍ਰਤੀ ਕਿਲੋਗ੍ਰਾਮ, ਪਿਆਜ ਰਿਹਾ 48-52 ਰੁਪਈਏ, ਟਮਾਟਰ 30-34 ਰੁਪਈਏ, ਔਰ ਲਹਸੁਨ ਅੱਜ ਰਿਹਾ 150-200 ਰੁਪਏ ਪ੍ਰਤੀ ਕਿਲੋਗ੍ਰਾਮ, ਅਦਰਕ ਰਿਹਾ 70-75 ਰੁਪਈਏ, ਔਰ ਸ਼ਿਮਲਾ ਮਿਰਚ ਅੱਜ ਰਹੀ 65-70 ਰੁਪਈਏ। ਅਰਬੀ ਦੀ ਗੱਲ ਕੀਤੀ ਜਾਏ ਤਾਂ ਅਰਬੀ ਅੱਜ ਰਹੀ ਮੰਡੀਆਂ 30-32 ਰੁਪਈਏ, ਖੀਰਾ ਰਿਹਾ 32-35 ਰੁਪਏ ਪ੍ਰਤੀ ਕਿਲੋਗ੍ਰਾਮ, ਮਟਰ ਅੱਜ ਰਹੇ 180-200 ਰੁਪਈਏ, ਫੁੱਲ ਗੋਭੀ ਅੱਜ ਰਹੀ 55-60 ਰੁਪਈਏ, ਬੰਦ ਗੋਭੀ ਰਹੀ 22-25 ਰੁਪਈਏ, ਔਰ ਬੈਂਗਣ ਰਹੇ ਅੱਜ ਮੰਡੀਆਂ 'ਚ 20-22 ਰੁਪਈਏ, ਕੱਦੂ ਰਿਹਾ ਅੱਜ 15-26 ਰੁਪਈਏ, ਕਨੇ ਮੂਲੀਆਂ ਰਹੀਆਂ 22-25 ਰੁਪਈਏ, ਔਰ ਇਸ ਕਨੇ ਪਾਲਕ ਦਾ ਸਾਗ ਜਿਹੜਾ ਹੈ ਸਹਿ ਰਿਹਾ 35-40 ਰੁਪਏ ਪ੍ਰਤੀ ਕਿਲੋਗ੍ਰਾਮ, ਹਰੀ ਮਿਰਚ ਅੱਜ ਰਹੀ 75-80 ਰੁਪਈਏ, ਹਰਾ ਧਨੀਆ ਰਿਹਾ 100-120 ਰੁਪਈਏ, ਭਿੰਡੀ ਅੱਜ ਰਹੀ 30-35, ਫਰਾਸਬੀਨ ਰਹੀ 55-60 ਰੁਪਈਏ, ਗਾਜਰ ਰਹੀ 30-32 ਰੁਪਈਏ, ਮਸ਼ਰੂਮ ਅੱਜ ਰਹੇ 170-180 ਰੁਪਈਏ, ਔਰ ਇਸ ਕਨੇ ਸਰਸੋਂ ਦਾ ਸਾਗ ਜਿਹੜਾ ਹੈ ਸਹਿ ਵੀ ਬਾਜ਼ਾਰ 'ਚ ਆਈ ਹੈ, ਕਨੇ ਅੱਜ ਤਿਸਦਾ ਜਿਹੜਾ ਰੇਟ ਹੈ ਸਹਿ ਰਿਹਾ 25-30 ਰੁਪਏ ਪ੍ਰਤੀ ਕਿਲੋਗ੍ਰਾਮ
2: ਜੀ।
3: ਕਨੇ ਫਲਾਂ ਦੀ ਗੱਲ ਕੀਤੀ ਜਾਏ ਤਾਂ ਸੇਬ ਜਿਹੜੇ ਨੇ ਅੱਜ ਰਹੇ 40-120 ਰੁਪਈਏ, ਕੇਲਾ ਰਿਹਾ 40-50 ਪ੍ਰਤੀ ਦਰਜਨ, ਅਨਾਰ ਰਿਹਾ 90-160 ਰੁਪਈਏ, ਅਨਾਨਾਸ 40-45 ਰੁਪਈਏ, ਅਮਰੂਦ ਅੱਜ ਰਿਹਾ 110-130 ਰੁਪਈਏ, ਮੌਸਮੀ ਅੱਜ ਰਹੀ 40-50 ਰੁਪਈਏ, ਪਪੀਤਾ ਰਿਹਾ 50-55 ਰੁਪਈਏ, ਸੰਤਰਾ ਰਿਹਾ 80-90 ਰੁਪਈਏ, ਔਰ

0: ਕਨੇ ਨਿੰਬੂ ਜਿਹੜੇ ਨੇ ਅੱਜ ਰਹੇ 140 ਅਤੇ 150 ਰੁਪਏ ਪ੍ਰਤੀ ਕਿਲੋਗ੍ਰਾਮ।
1: ਜੀ ਤਾਂ ਇਹ ਤਾਂ ਥੇ ਕਾਂਗੜਾ ਸਬਜ਼ੀ ਮੰਡੀ ਦੇ ਅੱਜ ਦੇ ਥੋਕ ਭਾਵ, ਔਰ ਇਸ ਤੋਂ ਬਾਅਦ ਹੁਣ ਹਾਂ ਚੱਲਾਂ ਮੌਸਮ ਦੀ ਜਾਣਕਾਰੀ ਦੀ ਤਰਫ। ਸਭ ਤੋਂ ਪਹਿਲੇ ਗੱਲ ਕਰੀਏ ਧਰਮਸ਼ਾਲਾ ਦੀ, ਤਾਂ ਇੱਥੋਂ ਦਾ ਨਿਊਨਤਮ ਤਾਪਮਾਨ 16 ਡਿਗਰੀ ਸੈਲਸੀਅਸ ਔਰ ਅਧਿਕਤਮ 26 ਡਿਗਰੀ ਸੈਲਸੀਅਸ, ਕਾਂਗੜਾ ਦਾ ਨਿਊਨਤਮ ਤਾਪਮਾਨ 15 ਡਿਗਰੀ ਔਰ ਅਧਿਕਤਮ ਜਿਹੜਾ ਸੀ 30 ਡਿਗਰੀ ਸੈਲਸੀਅਸ ਰਿਹਾ। ਚੰਬਾ ਦੀ ਗੱਲ ਕਰੀਏ ਤਾਂ ਇੱਥੋਂ ਦਾ ਨਿਊਨਤਮ ਤਾਪਮਾਨ 13 ਡਿਗਰੀ ਸੈਲਸੀਅਸ ਔਰ ਅਧਿਕਤਮ ਜਿਹੜਾ ਸੀ 28 ਡਿਗਰੀ ਸੈਲਸੀਅਸ ਰਿਹਾ। ਉਨਾ ਦੀ ਗੱਲ ਕਰੀਏ ਤਾਂ ਨਿਊਨਤਮ ਤਾਪਮਾਨ 18 ਡਿਗਰੀ ਸੈਲਸੀਅਸ ਔਰ ਅਧਿਕਤਮ ਜਿਹੜਾ ਸੀ 33 ਡਿਗਰੀ ਸੈਲਸੀਅਸ ਰਿਹਾ। ਔਰ ਮੌਸਮ ਵਿਭਾਗ ਗਲਾ ਕਰਦਾ ਕਿ ਅਗਲੇ 2-3 ਦਿਨ ਜਿਹੜੇ ਸੀ ਮੌਸਮ ਖੁਸ਼ਨੁਮਾ, ਇਨਕੇ ਬੱਦਲ ਧੁੱਬ ਜਿਹੜੀ ਸੀ ਬਣੀ ਰਹਿਣ ਸੰਭਾਵਨਾ ਬਣੀ ਹੈ, ਹੈ ਨਾ। ਤਾਂ ਇਸ ਤਰ੍ਹਾਂ ਹਾਂ ਆਪਣਾ ਮੌਸਮ ਦੀ ਜਾਣਕਾਰੀ ਦੇ ਕੰਨੇ ਕੰਨੇ ਜਿਹੜੇ ਸੀ ਖੇਤੀਬਾੜੀ ਦੇ ਕੰਮਕਾਰ ਜਿਹੜੇ ਸੀ ਕਰਨੇ ਨੇ।
0: ਬਿਲਕੁਲ, ਕਹਿੰਦੇ ਮੌਸਮ ਬਦਲਵਾ ਤਾਂ ਆਪਣਾ ਵੀ ਖਾਸ ਖਿਆਲ ਰੱਖਣਾ ਹੈ।
1: ਜੀ ਤਾਂ ਇਸਦੇ ਕੰਨੇ ਹੀ ਹੁਣ ਹਾਂ ਫਿਰ ਤੇ ਚੱਲਣਾ ਲੋਕ ਜਾਣਕਾਰੀ ਦੀ ਤਰਫ, ਔਰ ਸੁਣਨਾ ਇੱਕ ਪਿਆਰਾ ਦੇ ਲੋਕ ਗੀਤ।